0: ਗਰਮੀ ਮੈਮ ਬਹੁਤ ਗਰਮੀ ਹੈ ਜਦੋਂ ਅੱਜ ਕੱਲ੍ਹ ਤੋਂ ਪੱਖੇ 'ਚ ਵੀ ਮਤਲਬ ਪੱਖਾ ਤਾਂ ਨਹੀਂ ਲੱਗ ਰਿਹਾ, ਪੱਖਾ ਲਗਾਇਆ ਹੋਗਾ ਕਿ ਨਹੀਂ ਲਗਾਇਆ ਹੋਗਾ, ਲਗਾਇਆ ਅਗਰ ਦੋ ਪੱਖੇ ਲਗਾਏਂਗੇ ਉਹ ਵੀ ਕੰਮ ਪੜ ਜਾਏਂਗੇ।
1: ਮਤਲਬ ਅਭੀ ਗਰਮੀ ਪੜ ਰਹੀ ਹੈ ਵਹਾਂ?
0: ਜੀ ਬਹੁਤ ਗਰਮੀ ਮੈਮ।
1: ਅੱਛਾ, ਕੰਮ ਕਿਆ ਕਰਤੇ ਹੈ?
0: ਮੈਂ ਦ੍ਰਿਸ਼ਟੀਹੀਨ ਹੂੰ, ਐਸੇ ਘਰ ਕਾ ਹੀ ਕੰਮ ਕਰਦਾ ਹੂੰ ਥੋੜਾ ਬਹੁਤਾ।
1: ਅੱਛਾ ਅੱਛਾ, ਤੋ ਵਿਵਿਧ ਭਾਰਤੀ ਸੁਣਤੇ ਹੈ?
0: ਬਿਲਕੁਲ ਬਿਲਕੁਲ, ਸੁਣਤੇ ਰਹਤੇ ਮੈਮ ਕੁਛ ਪ੍ਰੋਗਰਾਮ।
1: ਬਤਾਈਏ ਕਿ ਵਿਵਿਧ ਭਾਰਤੀ ਕੇ ਕੌਨ ਸੇ ਪ੍ਰੋਗਰਾਮ ਆਪਕੋ ਅੱਛੇ ਲਗਤੇ ਹੈ?
0: ਮੈਮ ਹੈਲੋ ਫਰਮਾਇਸ਼।
1: ਤੋ ਆਪਣੇ ਕਾਮ ਕਾਜ ਕੇ ਸਾਥ ਕੈਸੇ ਸਮੇਂ ਨਿਕਾਲਤੇ ਹੈ ਰੇਡੀਓ ਸੁਣਨੇ ਕਾ?
0: ਮੈਮ ਰੇਡੀਓ ਸੁਣਤੇ ਰਹਤੇ ਕਾਮ ਕਾਜ, ਕਿਉਂਕਿ ਰੇਡੀਓ ਤੋਂ ਕੈਸਾ ਮਨੋਰੰਜਨ ਸਾਧਨ ਹੈ ਕਿ ਇਸਮੇ ਤੋਂ ਕਾਮ ਕਾਜ ਮੇਂ ਕੋਈ ਰੁਕਾਵਟ ਆ ਹੀ ਨਹੀਂ ਸਕਤੀ, ਕਿਉਂਕਿ ਰੇਡੀਓ ਤੋਂ ਹਮਨੇ ਸਿਰਫ ਕਾਨੂੰਨ ਸੇ ਸੁਣਨਾ ਹੋਤਾ ਹੈ।
1: ਹਿਮਾਚਲ ਪ੍ਰਦੇਸ਼ ਕੇ ਬਾਰੇ ਮੇਂ ਕੁਛ ਬਤਾਈਏ।
0: ਜੀ ਮੈਮ, ਹਿਮਾਚਲ ਪ੍ਰਦੇਸ਼ ਬਹੁਤ ਅੱਛਾ ਹੈ, ਇਸਮੇ ਦੇਵੀ ਦੇਵਤਾਓ ਕੇ ਸਥਾਨ ਹੈ, ਜਵਾਲਾ ਜੀ ਮਾਤਾ ਕਾ ਮੰਦਿਰ ਹੈ, ਚਿੰਤਪੂਰਨੀ ਮਾਤਾ ਹੈ, ਨੈਣਾ ਦੇਵੀ ਹੈ, ਹੋਰ ਵੀ ਬਹੁਤ ਹੈ, ਡਿਓਲ ਸਿੰਘ ਬਾਬਾ ਬਾਲਕਨਾਥ ਜੀ ਹੈ।
1: ਔਰ ਹਮਾਰੇ ਸੁਣਨੇ ਵਾਲੇ ਅਗਰ ਹਿਮਾਚਲ ਪ੍ਰਦੇਸ਼ ਜਾਣਾ ਚਾਹੇ ਤੋ ਕੌਨ ਸਾ ਮੌਸਮ ਸਬਸੇ ਅੱਛਾ ਰਹੇਗਾ?
0: ਮੈਮ ਅੱਜ ਕੱਲ ਕਾ ਜੋ ਮੌਸਮ ਹੈ ਬਹੁਤ ਬਹੁਤ ਅੱਛਾ ਹੈ, ਕਿਉਂਕਿ ਫਿਰ ਮਈ ਜੂਨ ਮੇਂ ਬਰਸਾਤ ਆ ਜਾਏਗੀ ਤੋ ਬਰਸਾਤ ਮੇਂ ਥੋੜਾ ਫਿਰ ਮੁਸ਼ਕਿਲ ਹੋ ਜਾਤੀ ਹੈ ਨਾ, ਨਵੰਬਰ ਸੇ ਲੈ ਕੇ ਆਜ ਮਈ ਤੱਕ ਆ ਜਾਏ, ਔਰ ਥੋੜੇ ਦੋ ਤਿੰਨ ਮਹੀਨੇ ਮੇਂ ਜੂਨ ਜੁਲਾਈ ਸੇ ਲੈ ਕੇ ਅਗਸਤ ਸਤੰਬਰ ਅਕਤੂਬਰ ਨਵੰਬਰ ਤੱਕ ਨਾ ਆਏ, ਕਿਉਂਕਿ ਬਰਸਾਤ ਪੜਤੀ ਹੈ ਤੋ ਫਿਰ ਕੋਈ ਕਿਆ ਹੋਤਾ ਕਾ ਵੀ ਰਾਸਤੇ ਖਰਾਬ ਹੋ ਜਾਤੇ ਤੋ ਫਿਰ ਮੁਸ਼ਕਿਲ ਹੋ ਜਾਤੀ ਹੈ ਜੀ।
1: ਅੱਛਾ, ਦੇਖੀਏ ਹਿਮਾਚਲ ਕੀ ਜੋ ਸੰਸਕ੍ਰਿਤੀ ਹੈ ਵੋ ਬੜੀ ਅਲਗ ਸੀ ਹੈ, ਯਾਨੀ ਕਿ ਵਹਾਂ ਕੇ ਅਗਰ ਹਮ ਪੋਸ਼ਾਕੋ ਕੇ ਬਾਰੇ ਮੇਂ ਬਾਤ ਕਰੇ, ਪਾਰੰਪਰਿਕ ਪੋਸ਼ਾਕ ਕੇ ਬਾਰੇ ਮੇਂ ਬਾਤ ਕਰੇ, ਵਹਾਂ ਕੀ ਸੰਸਕ੍ਰਿਤੀ ਕੇ ਬਾਰੇ ਮੇਂ ਬਾਤ ਕਰੇ, ਤੋ ਇਸ ਬਾਰੇ ਮੇਂ ਆਪ ਕੁਛ ਬਤਾਨਾ ਚਾਹੇਂਗੇ?
0: ਜੀ ਮੈਮ, ਸੰਸਕ੍ਰਿਤੀ ਤੋ ਹਰ ਰਾਜ੍ਯ ਕੀ ਅਲੱਗ ਅਲੱਗ ਹੀ ਹੋਤੀ ਹੈ ਮੈਮ, ਆਪਣੀ ਆਪਣੀ।
1: ਬਿਲਕੁਲ
0: ਮੈਮ, ਹਮਾਰੀ ਇਹ ਕਿ ਹਮਾਰੇ ਜੋ ਕਾਂਗੜਾ ਕੀ ਜੋ ਧਾਨ ਹੈ ਵੋ ਕੁਛ ਅਲੱਗ ਹੀ ਹੈ, ਵੋ ਪੂਰੇ ਸ਼ਾਇਦ ਹਿੰਦੁਸਤਾਨ ਮੇਂ ਕਹੀਂ ਵੀ ਨਹੀਂ ਹੋਗੀ ਜੋ ਹਮਾਰੇ ਕਾਂਗੜਾ ਮੇਂ, ਹਿਮਾਚਲ ਮੇਂ ਹੈ, ਹਮਾਰੇ ਕਾਂਗੜਾ ਕੀ ਜੋ ਧਾਮ ਬਣਤੀ ਹੈ ਫੰਕਸ਼ਨੋਂ ਮੇਂ, ਸ਼ਾਦੀ ਵਗੈਰਾ ਮੇਂ।
1: ਅੱਛਾ, ਔਰ ਕਾਂਗੜਾ ਕੀ ਮੈਂ ਆਪਕੋ ਇੱਕ ਖਾਸ ਬਾਤ ਬਤਾਤੀ ਹੂੰ ਕਿ ਵਹਾਂ ਕੀ ਜੋ ਟੋਪੀ ਬਣਾਈ ਜਾਤੀ ਹੈ, ਵਹਾਂ ਕੀ ਜੋ ਪੋਸ਼ਾਕ ਹੋਤੀ ਹੈ, ਜੋ ਲੋਕ ਪਹਿਨਤੇ ਹੈ ਵੋ ਬੜੀ ਖਾਸ ਹੋਤੀ ਹੈ, ਔਰ ਉਸਮੇਂ ਜੋ ਕਢਾਈ ਵਗੈਰਾ ਕੀ ਜਾਤੀ ਹੈ ਵੋ ਬੜੀ ਅਲੱਗ ਸੀ ਹੋਤੀ ਹੈ।
0: ਬਿਲਕੁਲ ਮੈਮ।
1: ਤੋ ਬਹੁਤ ਅੱਛਾ ਲਗਾ ਆਪਸੇ ਬਾਤਚੀਤ ਕਰਕੇ। ਬਤਾਈਏ ਕਿ ਕੌਨ ਸਾ ਗੀਤ ਸੁਣਨਾ ਚਾਹਤੇ ਹੈ?
0: ਮੂਵੀ ਕਾ ਨਾਮ ਹੈ ਉਪਕਾਰ ਔਰ ਗਾਣੇ ਕੇ ਬੋਲ ਹੈ ਕਸਮੇ ਬਾਦੇ ਪਿਆਰ ਸਭ ਬਾਤੇ ਹੈ ਬਾਤੋਂ ਕਾ ਕਿਆ।
1: ਬਹੁਤ ਸੁੰਦਰ ਗੀਤ ਹੈ, ਤੋ ਲੀਜੀਏ ਆਪਕੋ ਆਪਕੇ ਪ੍ਰਦੇਸ਼ ਹਿਮਾਚਲ ਮੇਂ ਹਮ ਸੁਨਵਾ ਰਹੇ ਹੈ ਉਪਕਾਰ ਫਿਲਮ ਕਾ ਯੇ ਪਿਆਰਾ ਸਾ ਗੀਤ।